ਕਿ ਜੀ ਅਲਹਮਦੁਲਿਲਾ ਪੈਸ਼ਮਾ ਕਿਸੇ ਗਾ ਤਾ ਉਸ ਤਾ ਪਤਾ ਦਾ ਜੀ ਬਲਾ ਸ਼ੇ ਪ੍ਰੋਡਕਟ ਦੀ ਔ ਹਰ ਯੋ ਪ੍ਰੋਡਕਟ ਜਮੰਗ ਦਾ ਸਿਦੇ ਅਲਹਮਦੁਲਿਲਾ ਚਿਤ ਮੰਗੇ ਲਾਂਚ ਕੁ ਤਾਸੂ ਇਸਤੇਮਾਲ ਹੋਈ ਔ ਜੀ ਸਿੰਘ ਮਿਕਦਾਰ ਕੀ ਤਾਸੂ ਇਸਤੇਮਾਲ ਹੋਈ ਔ ਮਗੇ ਨ ਡਿਗਰੀ ਕੀ ਖੁਦ ਕਮੀ ਗੀ ਨਾ ਬਲ ਖਬਰ ਦਾ ਦਾ ਜਮੰਗ ਕਮ ਯੋ ਪ੍ਰੋਡਕਟ ਹੋਮ ਲਾਂਚ ਕੁ ਚਮੰਕਮ ਯੋ ਪ੍ਰੋਡਕਟ ਹੋਮ ਲਾਂਚ ਕੁ ਨੁਦਾ ਨਾ ਵਾਯੂ ਚੇਰਾ ਦਾਮ ਲਾਂਚ ਕਰੇ ਦੇ ਬਸ ਉਸ ਬ੍ਰੇਕ ਦਾ ਦਨ ਵੀ ਪਤਾਲਾਸ਼ ਕਿਸ਼ਾ ਮੁੰਗ ਪਲ ਪਹਿਲ ਕੋਸ਼ਿਸ਼ ਦਾ ਵੀ ਚੇਰਾ ਜ਼ਮੰਕਮ ਜ਼ਾਲਾ ਪ੍ਰੋਡਕਟ ਦੀ ਚੇਗਾ ਤਾਸੂ ਤਾ ਦਰ ਪੂਰਾ ਕੁੜੂ ਜ਼ਕਾ ਚੇ ਅਲਹਮਦੁਲਿਲਾ ਆਗਾ ਚਿਕਮ ਦਾ ਨੂੰ ਅਕਸਰ ਦ ਸ਼ਾਰਟੇਜ ਵਜ ਰਾਜ਼ੀ ਆਗੇ ਵਜ ਦਾ ਦੀ ਚੇ ਮਾਸ਼ਾਲਾ ਲਿਸਨਰ ਚਿਕਮ ਦਾ ਨੂੰ ਰਸਤ ਰਜ਼ਾ ਡੀਰੀ ਗੀ لسنر چکم دے اغا روست و رضا ڈیری گی او دا ڈیری دو وجہ ہم دا وی چی رستا سو منگ سرا مینا اور محبت ڈیری گی ادبار امرابانی ڈیری گی او دا مینی محبت اغا خلص چکم دے نو اغا ستا سو منگ سر ڈیری گی او دا دغی خبرو وجہ دا وی ادبار اور محبت وجہ دا وی چی منگ پا کم زی باندی ہم الحمدللہ شروعات کرے دے پا آغ زی باندی اس ہم لگی آئیو بل خبر دادا چی منگ تاسو سرا دا سی نیو چی یرا یوازی با تاسو سو منگ پروڈکٹی استعمال ہوئی او تاسو با منگ اینے نا تاسو منگ ہم اینے منگ سرا بازی دا سی دی رون دی چی یرا مڑے جوندے ہم منگ سرا وی منگ تاسو پا غم در دا خوشحالی کی شرکیو تاسو سو منگ پا غی کی شرک یئی دین علاوہ زمنگ دا پروڈکٹ چکم دے نو 100% چکم دے منگ ذمہ واری ہو منگ ہر یو پروڈکٹ بارے کی دا وایو چی یرا تاسو واخلی استعمال کئی کخون دے در کو استعمال ہوئے کخون دے در نکو وائی چی کارے انکو نو بالکل چکم دے نو تاسو واپس روڑے واغ دکاندار لے ورکڑے کم دکاندار نا چی تاسو دا اغستے بھی اغلا دا پروڈکٹ واپس ورکے تاسو لو پیسی در کی زکا چی دا پروڈکٹ استعمال دا سی بھی کنا دا پروڈکٹ استعمال دا سی بھی چی کل ہم سوک پروڈکٹ واخلی او کورتے بھی سی اغا کولاو کری او یو واری استعمال کی نو پاگا یو واری باندی اغا دغا پیسلاو کری